ਅਗਲਾ ਗਾਣਾ ਤੁਸੀਂ ਸੁਣੋਗੇ ਪੰਜਾਬ ਦੇ ਤੜਕੀਲੇ ਤੇ ਭੜਕੀਲੇ ਨੌਜਵਾਨ ਗੱਭਰੂ ਘਾਤਕ ਦੀ ਆਵਾਜ਼ 'ਚ। ਇਸ ਗਾਣੇ ਦੀ ਫਰਮਾਇਸ਼ ਕੀਤੀ ਹੈ ਲੁਧਿਆਣੇ ਤੋਂ ਸੁਖਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਬੇਬੀ ਬੇਦੀ ਤੇ ਅਜਰੌਰ ਤੋਂ ਮਿੰਟੂ ਜੀ ਨੇ। ਪੇਸ਼ ਹੈ ਬੰਬ ਗਾਣਾ।

0: ਹੋ ਕਿਦਾਂ ਦੀ ਕੀ ਹਾਲ ਚਾਲ ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ ਰੇਡੀਓ ਆਲਿਵ ਐਂਡ ਏ ਟੂ ਜ਼ੀ ਇਵੈਂਟਸ ਆਪ ਲੋਗੋ ਕੇ ਲੀਏ ਲੇਕਰ ਆਏ ਹੈ ਹੈਲੋ ਧੂਮ ਜੀਓ ਇਸ 9th ਅਕਟੂਬਰ ਕੋ ਰੀਜੈਂਸੀ ਹਾਲ ਮੇ ਹੋਨੇ ਵਾਲਾ ਹੈ ਜਿਸਕੇ ਟਿਕਟਸ ਆਪ ਸਨੂਨੂ ਸਿਟੀ ਮੇ ਜਾ ਕੇ ਬੁੱਕ ਕਰ ਸਕਤੇ ਹੈ ਕਿਉਂਕਿ ਯਹਾਂ ਪਰ ਆਨੇ ਵਾਲੀ ਹੈ ਏਕਦਮ ਧਮਾਕੇਦਾਰ ਪਰਫਾਰਮ ਕਰਨੇ ਵਾਲੀ ਹੈ ਦੇਸੀ ਬੀਟਸ ਕੇ ਸਾਥ ਲਾਈਵ ਮਿਊਜ਼ਿਕ ਟ੍ਰੈਡੀਸ਼ਨਲ ਬੀਟਸ ਕੇ ਸਾਥ ਲਾਈਵ ਆਰਕੈਸਟਰਾ ਹੋਨੇ ਵਾਲਾ ਹੈ ਇਸ਼ਿਤਾ ਵਿਸ਼ਵਕਰਮਾ ਬਹੁਤ ਹੀ ਮਜ਼ਾ ਆਨੇ ਵਾਲਾ ਹੈ ਏਕਦਮ ਮਜ਼ੇਦਾਰ ਮਾਹੌਲ ਜੋ ਹੈ ਬਣਨੇ ਵਾਲਾ ਹੈ ਸੋ ਮੈਨੇ ਆਪਸੇ ਪੁੱਛਾ ਥਾ ਕਿ ਆਪ ਮੁਝੇ ਬਤਾਈਏ ਕਿ ਆਪ ਯੇ ਫ੍ਰੀ ਕਪਲ ਟਿਕਟ ਜੋ ਹੈ ਕਿਉਂ ਡਿਜ਼ਰਵ ਕਰਤੇ ਹੈ ਇਹ ਕਪਲ ਪਾਸ ਜੋ ਹੈ ਵੋ ਕਿਉਂ ਡਿਜ਼ਰਵ ਕਰਤੇ ਹੈ ਇਹ ਹਾਲੋ ਧੂਮ ਕੇ ਲੀਏ
1: ਹੈਲੋ ਸਿਮਰਨ
0: ਹੈਲੋ ਜੀ
1: ਜੀਓ ਬਿੰਦਾਸ ਮੈਂ ਇਸ ਧੂਮ ਫੈਸਟੀਵਲ ਮੇ ਇਸਲੀਏ ਜਾਣਾ ਚਾਹਤਾ ਹੂੰ ਕਿ ਹਮ ਮੈਂ ਔਰ ਮੇਰੀ ਵਾਈਫ ਹਮ ਲੋਗ ਇਸੀ ਫੈਸਟੀਵਲ ਮੇ ਮਿਲੇ ਥੇ
0: ਅੱਛਾ
1: ਔਰ ਫਿਰ ਹਮਾਰੀ ਸ਼ਾਦੀ ਹੋਈ ਔਰ ਹਮਾਰਾ 25ਵਾਂ ਸਾਲ ਚੱਲ ਰਹਾ ਹੈ ਤੋ ਮੈਂ ਇਹ ਚਾਹਤਾ ਹੂੰ ਕਿ ਮੈਂ ਇਹ ਟਿਕਟ ਜੀਤੂੰ ਥੈਂਕ ਯੂ ਮਾਈ ਨੇਮ ਇਜ਼ ਬਦਰਿਕ
0: ਬਦਰਿਕ ਜੀ ਬਧਾਈਆਂ ਮਿਠਾਈਆਂ ਦੇ ਬਹੁਤ ਸਾਰੇ ਪਟਾਕੇ ਸੋ ਜਿਤਨੇ ਵੀ ਲੋਕ ਹਮੇ ਸੁਣ ਰਹੇ ਹੈ ਅਭੀ ਆਪ ਹਮਾਰੇ ਰੇਡੀਓ ਆਲਿਵ ਕੇ ਇੰਸਟਾਗ੍ਰਾਮ ਔਰ ਫੇਸਬੁੱਕ ਪੇ ਜਾ ਸਕਦੇ ਹੈ ਵਹਾਂ ਪਰ ਵੀ ਆਪ ਲਾਈਕ ਕਮੈਂਟ ਔਰ ਸ਼ੇਅਰ ਕਰਕੇ ਵੀਡੀਓ ਜੋ ਹਮਨੇ ਅਪਲੋਡ ਕੀ ਹੈ ਆਪ ਫ੍ਰੀ ਟਿਕਟ ਜੀਤ ਸਕਦੇ ਹੈ ਬਾਕੀ ਕੱਲ ਸੁਬਹੇ ਵੀ ਆਪ ਸ਼ੋ ਸੁਣੀਏਗਾ ਕੱਲ ਸ਼ਾਮ ਕੋ ਵੀ ਸੁਣੀਏਗਾ ਆਪਕੇ ਪਾਸ ਅਗਲੇ ਦੋ ਤਿੰਨ ਦਿਨ ਮੌਕਾ ਹੈ ਫ੍ਰੀ ਕਪਲ ਪਾਸ ਜੀਤਨੇ ਕਾ ਇਹ ਹਾਲੋ ਧੂਮ ਕੇ

0: ਕਿਦਾਂ ਦੀ ਕੀ ਹਾਲ ਚਾਲ? ਸਤਿ ਸ਼੍ਰੀ ਅਕਾਲ ਸਿਮਰਨ ਕੌਰ ਹੈ ਤੁਹਾਡੇ ਨਾਲ। ਯਾਰ ਅੱਜ ਨਾ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਵਿਦਯੁਤ ਜੰਮਵਾਲ ਕੀ। ਵਿਦਯੁਤ ਜੰਮਵਾਲ ਉਸਮੇ ਖੜੇ ਹੈ ਸਟੇਜ ਪਰ ਔਰ ਵੋ ਮੈਡੀਟੇਟ ਕਰ ਰਹੇ ਹੈ। ਉਨਕੇ ਮੈਡੀਟੇਸ਼ਨ ਕਾ ਤਰੀਕਾ ਕੈਸਾ ਹੈ ਕਿ ਉਨ੍ਹੋਨੇ 20 ਮਿਨਟ ਤੱਕ ਆਪਣੀ ਆਂਖੇ ਜੋ ਹੈ ਵੋ ਝਪਕੀ ਨਹੀਂ ਹੈ। ਤੋ ਆਪ ਵੋ ਦੇਖੋ ਨਾ, ਵੋ ਸ਼ਾਹਰੁਖ ਖਾਨ ਕੀ ਫਿਲਮੋਂ ਵਾਲਾ ਸੀਨ ਨਹੀਂ ਹੈ ਕਿ ਭਾਈ ਕੌਣ ਸਭਸੇ ਪਹਿਲੇ ਆਂਖ ਜੋ ਹੈ ਵੋ ਝਪਕਤਾ ਹੈ। ਸੋ ਯਹਾਂ ਪਰ ਭਾਈ ਬਾਤ ਏਕ ਜਾਂ ਡੇਢ ਮਿਨਟ ਕੀ ਨਹੀਂ ਹੈ, ਪੂਰੇ 20 ਮਿਨਟ ਤੱਕ ਆਂਖੇ ਜੋ ਹੈ ਵੋ ਨਹੀਂ ਝਪਕੀ ਹੈ। ਔਰ ਐਸਾ ਵੀ ਲਿਖਾ ਜਾ ਰਿਹਾ ਹੈ ਕਿ 16 ਮਿਨਟ ਤੱਕ ਉਹਨਾਂ ਨੇ ਆਪਣੀ ਸਾਂਸ ਵੀ ਰੋਕੀ ਹੈ। ਭਾਈ ਸਾਹਿਬ ਅਲੱਗ ਲੈਵਲ ਕੇ ਲੱਗਤੇ ਹੈ ਯਾਰ ਵਿਦਯੁਤ ਜੰਮਵਾਲ। ਉਹਨੇ ਆਪਣੇ ਆਪ ਕੋ ਬਹੁਤ ਜ਼ਿਆਦਾ ਮੇਨਟੇਨ ਕੀਆ ਹੋ ਔਰ ਮੈਡੀਟੇਸ਼ਨ ਐਂਡ ਆਲ, ਯੇ ਤੋ ਭਾਈ ਇਸ ਮੇਂ ਤੋ ਏਕ ਨੰਬਰ ਹੈ। ਔਰ ਆਪ ਲੋਗ ਏਕ ਨੰਬਰ ਹੋ ਯਾਰ।
1: ਹਾਂ ਭਾਈ ਯੂ ਸਿਮਰਨ ਗੁੱਡ, ਆਪ ਨੰਬਰ 1 ਡੀਜੇ ਇਨ ਕਤਰ, ਆਈ ਲਾਈਕ ਯੂਰ ਸ਼ੋ ਵੈਰੀ ਮਚ। ਇਤਨਾ ਆਪਕਾ ਬੋਲਨਾ ਔਰ ਪ੍ਰੈਜੈਂਟੇਸ਼ਨ ਕਰਨਾ ਬਹੁਤ ਅੱਛਾ ਹੈ ਸਿਮਰਨ ਜੀ। ਕੀਪ ਇਟ ਅਪ, ਟੇਕ ਕੇਅਰ, ਹੈਵ ਅ ਨਾਈਸ ਇਵਨਿੰਗ। ਜੀਓ ਬਿੰਦਾਸ, ਵਿਲੀਅਮ ਹੇਅਰ।
0: ਥੈਂਕ ਯੂ ਸੋ ਮਚ ਵਿਲੀਅਮ ਜੀ। ਬਸ 19-20 ਕਾ ਫਰਕ ਹੈ, ਮੈਂ ਡੀਜੇ ਨਹੀਂ ਆਰ ਜੇ ਹੂੰ, ਬਟ ਦੈਟਸ ਓਕੇ ਯਾਰ, ਥੈਂਕ ਯੂ ਸੋ ਮਚ। ਆਪ ਲੋਕੋ ਕਾ ਪਿਆਰ ਮਿਲਤਾ ਰਹੇ ਤੋ ਔਰ ਕਿਆ ਹੈ ਚਾਹੀਏ ਯਾਰ। ਪਿਆਰ ਹੁਆ ਹੈ ਯਾ ਫਿਰ ਜਿਨਕੀ ਸ਼ਾਦੀ ਵਾਦੀ ਵੀ ਹੋਣੇ ਵਾਲੀ ਹੈ, ਠੀਕ ਹੈ। ਸੋ ਹਮਾਰੇ ਆਫਿਸ ਮੇਂ ਵੀ ਹੈ ਮਿਸਬਾ ਜਿਨਕੀ ਸ਼ਾਦੀ ਹੋਣੇ ਵਾਲੀ ਹੈ ਯਾਰ। ਹਮ ਉਨਕੋ ਬਹੁਤ ਜ਼ਿਆਦਾ ਚੜ੍ਹਾਤੇ ਹੈ, ਜਬ ਵੀ ਵੋ ਮੇਰੇ ਸਾਹਮਣੇ ਸੇ ਗੁਜ਼ਰਤਾ ਮੈਂ ਉਸਕੋ ਚੜ੍ਹਾਤੀ ਹੂੰ। ਸੋ ਬਸ ਵੋ ਸਾਰਾ ਦਿਨ ਬਲਸ਼ ਕਰਤੇ ਰਹਿਤਾ ਹੈ ਯਾਰ। ਸੁਣਦੇ ਰਹੋ ਰੇਡੀਓ ਓਲਿਵ ਕੋਲ, ਕਹਿੰਦੇ ਰਹੋ ਜੀਓ ਬਿੰਦਾਸ।
2: ਅਬ ਸੁਣੀਏ ਓਲਿਵ ਕਾ ਜ਼ਬਰਦਸਤ ਹੈ।